ਦਿਆ ਨਾ। ਕਿੰਨੀ ਇੱਕ ਹੋਰ ਗੱਲ ਕਰਨੀ ਆਪਣੀ ਭੈਣਾਂ ਨੇ ਕਿ ਦੇਖਾ ਫਰਿੱਜ ਆ ਕਈ ਵਾਰ ਹੁੰਦਾ ਕਿ ਇਹੋ ਜਿਹਾ ਕਬਾੜਖਾਨਾ ਬਣਾਈ ਜਾਂਦੀ ਕਿ ਹਰ ਚੀਜ਼ ਕੀ ਹੈ ਉਹਦੇ 'ਚ ਭੋਜਨ ਸੁਰੱਖਿਅਤ ਰਹਿਣਾ ਤਾਂ ਉਹ ਜੋ ਭਰੀ ਭਰਨੇ ਰੱਖੀ ਜਾਂਦੇ ਹਨ ਵੀ ਦੇਖਾ ਭੋਜਨ ਜੇ ਇੱਥੇ ਸੇ 2 ਸੇ 3 ਦਿਨ ਜਾਂ ਕੋਈ ਭੋਜਨ 4 ਦਿਨ ਤੱਕ ਸੁਰੱਖਿਅਤ ਰਹਿੰਦਾ ਇਸ 'ਤੇ ਜ਼ਿਆਦਾ ਦਿਨ ਨਹੀਂ ਯਾਨੀ ਕਿ ਮਹੀਨੋ ਤੱਕ ਦੀ ਜੋ ਹੈ ਸੁਰੱਖਿਅਤ ਰੱਖੀ ਪਾਉਣਾ ਜ਼ਿਆਦਾ ਦਿਨ ਤੱਕ ਸਟੋਰ ਕੀਤਾ ਖਾਣਾ ਜਿਹਾ ਸੇ ਬਹੁਤ ਖਤਰਨਾਕ ਸਾਬਿਤ ਹੁੰਦਾ ਆ। ਇਸ ਤੋਂ ਬਾਅਦ ਬੈਕਟੀਰੀਆ ਪਨਪਣੇ ਲੱਗਦੇ ਜਿਸ 'ਤੇ ਕਿ ਫੂਡ ਪੋਇਜ਼ਨਿੰਗ ਜੈਸੀ ਕਈ ਸਾਰੀ ਗੰਭੀਰ ਸਮੱਸਿਆਵਾਂ ਜਾਂ ਬਿਮਾਰੀਆਂ ਜਿਸ ਪੈਦਾ ਹੁੰਦੀਆਂ ਹੈਗੀਆਂ। ਤਾਂ ਅੱਜ ਦੀ ਭਾਗ ਦੌੜ ਭਰੀ ਜੀਵਨ 'ਚ ਫਰਿੱਜ ਆਉਣ ਦੀ ਸਭ ਤੋਂ ਵੱਡੀ ਜ਼ਰੂਰਤ ਆ, ਲੇਕਿਨ ਕੁਛ ਚੀਜ਼ਾਂ ਦਾ ਖਾਸਾ ਖਿਆਲ ਰੱਖਣਾ ਜ਼ਰੂਰੀ ਹੈ ਕਿ ਭੋਜਨ ਜੈਸੇ ਤਾਜ਼ਾ ਹੀ ਖਾਣਾ ਆ। ਅਗਰ ਫਿਰ ਵੀ ਤੂੰ ਆਪਣਾ ਫਰਿੱਜ 'ਚ ਰੱਖਾ ਹੈ ਤਾਂ ਭੋਜਨ ਜੋ ਰੱਖਣੇ ਆਪਦੀ 2 ਤੋਂ 3 ਦਿਨ ਤੱਕ ਹੁੰਦੀ, ਯਾਨੀ ਕਿ ਬੜੇ ਟਾਈਮ ਤੱਕ ਤੂੰ ਕੁਛ ਰੱਖੋ। ਅਗਰ ਨਹੀਂ ਤੁਸੀਂ ਬੋਲੀ ਆਉਂਦੇ ਪਏ ਕਿਆ ਰੱਖੋ, ਨਹੀਂ ਠੀਕ ਆ ਬਾਅਦ 'ਚ ਖਾਣਾ, ਖਾਈ ਤਾਂ ਉਸ ਲੈਂਦੇ ਉਸ 'ਤੇ ਪੇਟ ਭਰ ਹੀ ਲੈਂਦੇ, ਲੇਕਿਨ ਜਿੰਨੇ ਵੀ ਪੋਸ਼ਕ ਤੱਤ ਹੋਏ ਉਹ ਖਤਮ ਹੋ ਚੁੱਕੇ ਹੁੰਦੇ ਕਿ ਕਈ ਵਾਰ ਬੈਕਟੀਰੀਆ ਉਸ 'ਚ ਪਨ ਵੀ ਚੁੱਕੇ ਹੁੰਦੇ, ਚਾਹੇ ਤੁਸੀਂ ਕਿੰਨਾ ਟੈਂਪਰੇਚਰ ਰੱਖੋ, ਲੇਕਿਨ ਲੰਬੇ ਸਮੇਂ ਤੱਕ ਰੱਖਣੇ 'ਤੇ ਜਿਹਾ ਸੇ ਉਸਦਾ ਗਲਤ ਪ੍ਰਭਾਵ ਜੈਸੇ ਤੁਹਾਡੇ ਉੱਪਰ ਪਾਉਂਦਾ। ਅਤੇ ਜਾਂ ਗੱਲ ਕਰੀਏ ਤਾਂ ਉਬਲਾ ਦੁੱਧ ਜੈਸੇ 2 ਜਾਂ 3 ਦਿਨ ਤੱਕ ਇਸਤੇਮਾਲ ਕਰ ਲੈਣਾ ਚਾਹੀਏ। ਫਰਿੱਜ 'ਚ ਦਹੀਂ ਜਿਹਾ ਤੁਸੀਂ 4 ਤੋਂ 5 ਦਿਨ ਤੱਕ ਰੱਖ ਸਕਦੇ, ਪੱਕੇ ਹੋਏ ਚਾਵਲ ਜੈਸੇ 2 ਦਿਨ ਅੰਦਰ ਖਾਈ ਲੈਣੇ ਚਾਹੀਏ, ਕਹਿੰਦੇ ਦੁਬਾਰਾ ਖਾ ਦੇ ਅਤੇ ਇਹਨੂੰ ਅੱਛੀ ਤਰ੍ਹਾਂ ਗਰਮ ਕਰਨਾ ਆ। ਇਹ ਸਾਰੀ ਚੀਜ਼ਾਂ ਧਿਆਨ ਰੱਖਣੀ ਜਿਹਾ ਤੁਸੀਂ ਆਪਣੇ ਆਪ 'ਚੋਂ ਸਵੱਸਥ ਰੱਖ ਸਕਦੇ ਹਨ, ਕਿਉਂਕਿ ਅਗਰ ਤੁਸੀਂ ਕੋਈ ਚੀਜ਼ ਜੇ ਖਾਣੇ ਸੇ ਰੱਖੋ ਇੱਕ ਬੜੇ ਦਿਨਾਂ ਬਾਅਦ ਤੁਸੀਂ ਆਪਣੇ ਖਾਣ ਪਾਣ 'ਚ ਸ਼ਾਮਿਲ ਕਰਿਆ ਧਿਆਨ, ਤਾਂ ਇਸ 'ਚ ਬਿਲਕੁਲ ਪੋਸ਼ਣ ਦੀ ਕਮੀ ਹੁੰਦੀ, ਬਸ ਇਹ ਕੇਵਲ ਪੇਟ ਭਰਨੇ ਦਾ ਸਾਧਨ ਰਹੀ ਜਾਂਦਾ ਕਹਿੰਦੇ ਇੱਕ ਸਵਾਦ ਦਾ, ਬਾਕੀ ਉਸ 'ਚ ਕੋਈ ਨਿਊਟ੍ਰੀਐਂਟਸ ਕੁਛ ਨਹੀਂ ਹੁੰਦਾ ਆ। ਕਹਿੰਦੇ ਬਾਸੀ ਖਾਣਾ ਖਾਣੇ 'ਤੇ ਪਾਚਨ ਤੰਤਰ ਉਲਟਾ ਖਰਾਬ ਹੁੰਦਾ ਹੈ, ਪੇਟ ਦਰਦ, ਉਲਟੀ ਦੀ ਸ਼ਿਕਾਇਤ। ਤਾਂ ਇਹਨਾਂ ਸਾਰੀ ਚੀਜ਼ਾਂ ਦਾ ਖਾਸਾ ਖਿਆਲ ਰੱਖਣਾ ਕਿ ਫਰਿੱਜ ਜਿਹਾ ਸੇ ਕੁਛ ਸਮੇਂ ਤੱਕ ਕੁਛ ਚੀਜ਼ਾਂ ਸੁਰੱਖਿਅਤ ਕਰਨ ਦਾ ਸਾਧਨ ਹੈ, ਯਾਨੀ ਕਿ ਉਹ ਬੜੇ ਟਾਈਮ ਤੱਕ ਸਭ ਕੁਛ ਭਰੀ ਨੇ ਰੱਖੀ ਰੱਖਿਆ। ਫਰਿੱਜ ਇੱਕ ਉਪਕਰਨ ਆ ਕਿ ਥੋੜ੍ਹੇ ਸਮੇਂ ਤੱਕ ਤੁਹਾਡਾ ਭੋਜਨ ਸੇ ਤਾਜ਼ਾ ਰਹੋ, ਤਾਂ ਇਸ 'ਤੇ ਬੜੀਆ ਕਿ ਤਾਜ਼ਾ ਭੋਜਨ ਖਾਣਾ, ਕਹਿੰਦੇ ਅਗਰ ਤੁਸੀਂ ਭੋਜਨ ਰੱਖੋ ਤਾਂ ਜੋ 2 ਤੋਂ 3 ਦਿਨ ਦੇ ਅੰਦਰ ਆਪਣੇ ਉਪਯੋਗ 'ਚ ਲਾ ਲੈਣਾ, ਯਾਨੀ ਕਿ ਬੜਾ ਸਾਰਾ ਫਰਿੱਜ ਅਸੀਂ ਭਰੀ ਨੇ ਰੱਖੀ ਰੱਖਿਆ। ਤਾਂ ਇਹ ਸਾਰੀ ਗੱਲਬਾਤ ਤਾਂ ਇਹ ਆਪਣੀ ਭੈਣਾਂ ਨੇ ਇਸ ਕਾਰਜਕ੍ਰਮ 'ਚ ਕਰਾ ਦੇ ਹਨ। ਕਹਿੰਦੇ ਦੇਖਾ ਵੀ ਜਾਣਕਾਰੀਆਂ ਸੌਗੀ ਸੌਗੀ ਮਨੋਰੰਜਨ ਵੀ ਜ਼ਰੂਰੀ ਹੈ, ਤਾਂ ਹੁਣ ਕਾਰਜਕ੍ਰਮ 'ਚ ਸੁਣਾਉਂਦੇ ਹਨ ਆਪਣੀ ਭੈਣਾਂ ਜੋ ਹੋਰ ਪਿਆਰਾ ਜਿਹਾ ਲੋਕ ਗੀਤ।

0: ਦਾ ਦੇਖਭਾਲ ਕਰਨੀ ਜ਼ਰੂਰਤ ਹੁੰਦੀ।
1: ਮੈਂ ਦੇਖੋ ਜੀ ਟਾਈਮਾਂ ਟਾਈਮਾਂ 'ਚ ਆਪਣੇ ਖੇਤਰੀ ਬਾੜੀ 'ਚ ਗਲਾਣਾ ਬੋਲਣਾ ਜ਼ਰੂਰ ਚਾਹੀਦਾ ਹੈ। ਫਸਲ ਲਗਾਈ ਰਹੀ ਤਿਹੜਾ ਨਹੀਂ ਜੀ ਲਗਾਈ ਤੀ, ਕਹਿੰਦੇ ਆਪੂ ਘਰ ਬੈਠੀ ਗਏ ਰਾਮਾ ਨੇ, ਤਾਂ ਜੋ ਆਪਣੇ ਪਸ਼ੂਆਂ ਨੇ ਆਪਣੇ ਖੇਤੀਬਾੜੀ ਨੇ ਗਲਾਣਾ ਬੋਲਣਾ ਪਾਉਂਦਾ, ਤਾਂ ਕਿ ਜੇ ਕੋਈ ਸਮੱਸਿਆ ਹੋ ਤਾਂ ਵੀ ਤੀਸਰਾ ਨਿਪਟਾਨ ਹੋ ਸਕੇ।
0: ਕਹਿੰਦੇ ਟਾਈਮਾਂ ਰਹਿੰਦੇ ਅਗਰ ਹਾਂ ਜੋ ਪਤਾ ਲੱਗੀ ਜਾਓ ਨਾ, ਤਾਂ ਹੈ ਟਾਈਮਾਂ ਰਹੀ ਤੇ ਨਰੀ ਸਹੀ ਦੇਖਭਾਲ ਵੀ ਕਰੀ ਸਕਦੇ,
1: ਕਰੀ ਸਕਦੇ
0: ਜਿਹਨਾਂ ਜੋ ਸੁਰੱਖਿਅਤ ਵੀ ਰੱਖੀ ਸਕਦੇ।
1: ਬਿਲਕੁਲ,
0: ਕਹਿੰਦੇ ਅਗਰ ਹੈੜਾ ਕਰਗੇ ਤਾਂ ਹਾਂ ਜੋ ਅੱਛੀ ਪੈਦਾਵਾਰ ਵੀ ਮਿਲਣੀ, ਕਹਿੰਦੇ ਹਾਂ ਜੋ ਲਾਭ ਵੀ ਆਉਣਾ।
1: ਪਰ ਇਹ ਹੈ ਸਮੱਸਿਆ ਸਭਸੇ ਬੜੀ ਕਿ ਆਹਾਂ ਕਈ ਵਾਰੀ ਕਿਆ ਕਰਦੇ ਆਪਣੇ ਦੇਸੀ ਨੁਸਖੇ ਜੇ ਲਗਾਈ ਲੈਂਦੇ, ਪਰ ਕੋਸ਼ਿਸ਼ ਇਹ ਕਰਨਾ ਚਾਹੀਦੀ ਵੀ ਥੋੜ੍ਹਾ ਜਿਹਾ ਵਿਗਿਆਨਿਕ ਢੰਗਾਂ ਨੇ ਸੋਚੋ ਹੈ, ਕਿਉਂਕਿ ਕਈ ਵਾਰੀ ਕਹਿੰਦਾ ਮਿੱਟੀ 'ਚ ਆਹਾਂ ਜਾਂਚ ਹੀ ਨਹੀਂ ਕਰਾਈ ਰਹੀ ਤਾਂ ਲਗਾ ਵੀ ਜੀ ਇਹ ਤਾਂ ਪਿਛਲੇ ਕਿ ਦੋ ਸਾਲਾਂ 'ਤੇ ਹੋਰ ਘੱਟਦਾ ਜ਼ਿਆਦਾ ਕੰਮ, ਤਾਂ ਵੀ ਆਹ ਸੋਚਿਆ ਵੀ ਆਹ ਖਾਦ ਨਹੀਂ ਠੀਕ ਪਾਈ, ਜੇ ਖਾਦ ਪਾਈ ਤਾਂ ਆਹ ਫਿਰ ਕੀਟਨਾਸ਼ਕ ਨਹੀਂ ਖਰੇ ਕਿਤੇ ਹੋਣੇ, ਤਾਂ ਕੁੱਲ ਮਿਲਾਈ ਕਰਨਾ ਜਾਲੀ ਵੀ ਕੰਮ ਕਰਨਾ ਤਾਂ ਬਿਲਕੁਲ ਇਹ ਕਰਨਾ ਸਾਇੰਟੀਫਿਕ ਟਾਈਪ ਨੇ।
0: ਹਾਂ ਬਿਲਕੁਲ, ਕਹਿੰਦੇ ਦੇਖਾ ਭਾਈ ਆਪਣੇ ਸਜੇ ਜੈਵਿਕ ਤਰੀਕੇ ਸਹਿ ਵੀ ਅਪਣਾਉਣੇ, ਪਰੰਪਰਾਗਤ ਤਰੀਕੇ ਸਹਿ ਵੀ ਅਪਣਾਉਣੇ ਹਨ, ਕਹਿੰਦੇ ਕੁਛ ਸਜੇ ਵਿਗਿਆਨਿਕ ਨੋਈ ਨੋਈ ਖੋਜਾਂ ਕਰਦੇ ਹਨ, ਸਹਿ ਤਰੀਕੇ ਵੀ ਅਪਣਾਉਣੇ। ਭਾਈ ਦੇਖਾ
1: ਸਲਾਹਕਾਰ ਵਿਗਿਆਨਿਕ ਸ਼ੋਧ ਕਰਨ ਵਾਲੇ ਹੈ, ਤਾਂ ਵੀ ਤਿੰਨਾਂ ਨੇ ਮਿਲੇ ਗਲਾਏ ਬੋਲੇ ਹੈ ਨਾ, ਉਹ ਇੰਜਾ ਹੈ
0: ਉਹ ਚਲੋ ਬੜੇ ਦੂਰ ਜੋ ਜਾਣਾ, ਹਰੇ ਗ੍ਰਾਂ ਦੇ ਵਿੱਚ ਦੇਖਾ ਪਈ ਕਈ ਪ੍ਰਗਤੀਸ਼ੀਲ ਕਿਸਾਨ ਵੀ ਹੁੰਦੇ ਹੈ ਨਾ, ਅਸੀਂ ਤਿੰਨਾਂ ਨੇ ਵੀ ਗੱਲਬਾਤ ਕਰੀ ਸਕਦੇ ਹੈ ਨਾ।
1: ਔਰ ਦੇਖੋ ਸਾਰੇ ਮਾਰਗਦਰਸ਼ਨ ਦਿੰਦੇ ਨਾ,
0: ਪਰ ਇਹ ਆਪਣੇ ਦਿਲਾਂ ਦਾ ਵਹਿਮ ਹੁੰਦਾ, ਫਲਾਣੇ ਤੇ ਕਿਆ ਪੁੱਛਣਾ ਪਿਆ ਨਾ,
1: ਅੱਪੂ ਜੋ ਵੀ ਸ਼ਰਮ ਲਗਾਣੀ ਵੀ ਅੱਛਾ ਵੀ ਤਿੰਨ ਟਾਈਮਾਂ ਤੇ ਕਰਾ ਦੇ, ਹੁਣ ਇਸਤੇ ਪੁੱਛਣਾ ਭਲਾ ਹੈ,
0: ਤਾਂ ਕੀ ਹੋਈ ਗਈ ਜੇ ਪੁੱਛਣਾ, ਪੁੱਛਣੇ ਪਾਓ ਤਾਂ ਪੁੱਛੀ
1: ਲੈਣਾ। ਬਿਲਕੁਲ,
0: ਕਹਿੰਦੇ ਕੋਈ ਇਹ ਕਹਿੰਦੀ ਹੁੰਦਾ ਯਾ ਇਸ ਗ੍ਰਹਾਂ 'ਚ ਜਾਣਕਾਰੀ ਨਹੀਂ ਪਾਈ ਕੁਸੀ ਗੱਲਾਂ ਦੀ, ਤਾਂ ਪੁੱਛੀ ਨੇ ਕੁਛ ਨਹੀਂ ਲੱਗ ਰਹਾ ਹੋਣਾ,
1: ਨਹੀਂ ਹੋ ਰਿਹਾ, ਤਾਂ ਇਹ ਗੱਲ ਮੈਂ ਵੀ ਪੁੱਛਣੀ ਸੀ।
0: ਪੁੱਛਾ ਤਾਂ ਫਿਰ ਤੂੰ,
1: ਜਿਹੜਾ ਦੇਖੋ ਗਰਮੀ ਰਗਲਾਇਆ ਨਾ ਤੁਹਾਨੂੰ ਵੀ ਬੜੇ ਭਾਰੀ ਗਰਮੀ, ਕਹਿੰਦੇ ਬਈ ਜੇ ਤੂੰ ਬਾਈ ਕੁਤੋਂ ਚੱਲ ਰਿਹਾ ਕੁਤੀ ਅੰਡੀ ਰਹਾ, ਤਲੀ ਜੇ ਕੋਈ ਪਛਾ ਪਰਾਉਣਾ ਘਰੇ ਆਈ ਗਿਆ ਮੰਨੀ ਲਿਆ ਬੈਠੀ ਗਿਆ ਤਾਂ ਪਾਣੀ ਜਿਹਾ ਥੋੜਾ ਪੁੱਛ ਲੈਂਦਾ। ਗੱਲਬਾਤ ਹੋਣੀ ਪਰ ਬਈ ਜੀ ਗੱਲਾਂ ਬਾਤਾਂ ਹੋ ਰਹੀਆਂ, ਕਹਿੰਦੇ ਪਛੇ ਪਰਾਉਣੇ ਦੀ ਕੋਈ ਪਛਾਣ ਨਹੀਂ ਹੈ,
0: ਤੂੰ ਹੈ ਨਾ ਚਿੰਤਾ ਨੀ ਕਰ ਨਾ, ਬੈਠਾ ਤੂੰ ਹੈ, ਕਹਿੰਦੇ ਮੈਂ ਕੜੇ ਦਾ ਠੰਡਾ ਠੰਡਾ ਪਾਣੀ ਲਿਆਉਂਦੀ ਆਈ ਨਾ, ਕਹਿੰਦੇ ਫੇਰੀ ਗਲਾਂਦੀ ਤੂੰ ਹਾਂ ਗੱਲਾਂ ਬਾਤਾਂ।
1: ਬਿਲਕੁਲ।

0: ਬਈ ਵਾਹ ਜੀ ਵਾਹ ਜੇ ਗਰਮੀਆਂ 'ਚ ਘੜੇ ਦਾ ਪਾਣੀ ਮਿਲੀ ਹੈ ਨਾ ਬਈ ਦੇਖੋ ਆਨੰਦ ਆ ਗਿਆ ਔਰ ਉੱਪਰ ਤੇ ਇਹ ਜੇ ਰੇਡੀਓ ਚੱਲ ਰਿਹਾ ਗਾਣਾ
1: ਹਾਂਜੀ
0: ਸੁਣੀ ਲਿਆ
1: ਹਾਂਜੀ
0: ਹੈ ਬਈ ਵਾਹ ਜੀ ਵਾਹ ਮਜ਼ਾ ਆ ਗਿਆ ਕਹਿੰਦੇ ਹੋਰ ਸੁਣਾਓ ਵਾ ਹੋਰ ਜਿਹੜੇ ਗਰਮੀਆਂ 'ਚ ਆਹਦੀ ਖੇਤੀਬਾੜੀ 'ਚ ਜਾਂ ਤੁਹਾਂ ਕਿਆ ਕਿਆ ਕੰਮ ਨਵਾਡਰ ਮਹਾਰਾਜ
1: ਬਸ ਦੇਖਾ ਪਈ ਭਾਈ ਇਹ ਕੰਮ ਆ ਅੱਜ ਕੱਲ੍ਹ ਤਾਂ ਆਪੇ ਸਬਜ਼ੀਆਂ ਲਗਾ ਰਹੀਆਂ ਨਾ ਸ਼ਿਮਲਾ ਮਿਰਚ ਲਗਾਈ ਰਹੀ ਫਿਰ ਹੀ ਫਰਾਸਬੀਨ ਲਗਾਈ ਰਹੀ ਆਈ
0: ਠੀਕ ਹੈ
1: ਕਨੇ ਹੋਰ ਕਚਾਲੂ ਕਚੂਲੂ ਵੀ ਵਾਹੀ ਦਿੱਤੇ ਰਹੇ ਹਨ ਸਾਰਾ ਮਤਲਬ ਸਾਰਾ ਹੀ ਚਲਾਏ ਰਿਹਾ ਅੱਜ ਕੱਲ੍ਹ ਘੀਆ ਕੱਦੂ ਸਭ ਕੁਛ ਹੀ ਵਾਹੀ ਰਹਾ
0: ਸਾਰੇ ਚੀਜ਼ਾਂ
1: ਹਾਂਜੀ
0: ਦੇਖਭਾਲ ਬੜੀ ਜ਼ਰੂਰੀ ਹੈ ਮਹਾਰਾਜ
1: ਦੇਖਭਾਲ ਬੜੀ ਬੜੀ ਜ਼ਰੂਰੀ ਪਿਆਗਾ ਪਾਣੀ ਦੇ ਨਿਆਟਾ ਹੈ ਨਾ ਕਨੇ ਦਿਨੇ ਇਤਨਾ ਧੁੱਪਾ ਹੁੰਦਾ ਪੇ ਸੰਝਾ ਤੱਕ ਤਾਂ ਹੀ ਲੱਗਦਾ ਪੇ ਕਦੀ ਤੁਸੀਂ ਸੌ ਪਾਣੀ
0: ਪਾਣੀ
1: ਦਿੱਤੇ
0: ਦਿੱਤਾ
1: ਹੀ
0: ਹੈ ਨਹੀਂ
1: ਆ
0: ਠੀਕ ਲਾ ਦੇ ਮਹਾਰਾਜ ਤਾਂ ਕੁੱਲ ਮਿਲਾਈ ਕਰਨੇ ਸਹਿਜੇ ਆਹਦਾ ਮਾਲ ਪਸ਼ੂ ਆ ਘਰੇ ਸਹਿਜੇ ਆਹਦਾ ਸਾਗ ਸਬਜ਼ੀ ਹੈ ਸਹਿਜੇ ਆਹਦਾ ਕੰਮ ਆ ਸਹਿਬੇ ਕਰਨਾ ਪਰ ਇਹੜਾ ਵੀ ਭਰੀਏ ਧੁੱਪੀਏ ਨਹੀਂ ਕਰਨਾ ਕੰਮ ਠੀਕ ਹੈ
1: ਉਹ ਭਰੀਏ ਧੁੱਪੀਏ ਤਾਂ ਨਿਕਲੀ ਨਹੀਂ ਹੁੰਦਾ ਬਾਹਰ ਰਖਾ ਜੋ ਬਾਹਰ ਰਖ ਤਾਂ ਦਿਖਦੀ ਮੈਂ ਨਹੀਂ ਨਾ ਭਈ ਬਸ ਡੋਲ ਅੰਦਰ
0: ਸਵੇਰੇ
1: ਜਾਣਾ
0: ਸੰਝਾ ਜੇ ਐਸਾ ਆਪਣਾ ਕੰਮ ਨਿਪਟਾਈ ਲਿਆ ਕਹਿੰਦੇ ਦੂਆ ਬਈ ਗੱਲ ਜਿਹੜੀ ਹੈ ਵੀ ਆਏ ਜੇ ਆਹਦਾ ਜੇ ਸ਼ਿਮਲਾ ਮਿਰਚ ਹੈ ਨਾ ਹੁਣ ਸ਼ਿਮਲਾ ਮਿਰਚ ਜੇ ਐਸੇ ਬਹੁਤ ਸਾਰੇ ਤੇ ਰੋਗ ਲੱਗੀ ਜਾਏ ਗਰਮੀਆਂ ਦੇ ਮੌਸਮਾਂ 'ਚ ਹੈ ਨਾ
1: ਬਿਲਕੁਲ
0: ਹੁਣ ਕਈ ਵਾਰੀ ਕਿਆ ਹੋਵਾਂ ਨਾ ਆਏ ਬਜ਼ਾਰਾ ਖਾ ਚੱਲ ਰਹੇ ਤਾਂ ਸ਼ਿਮਲਾ ਮਿਰਚ ਤਾਂ ਹੁਣ ਆਈ ਗਿਰੀ ਬਜ਼ਾਰਾ ਖਾ ਪਰ ਕੁਤੀ ਨਾ ਕੁਤੀ ਜੇ ਐਸੇ ਆਹਦੇ ਜਿਤਨੇ ਵੀ ਕਮਰਸ਼ੀਅਲ ਖੇਤੀਬਾੜੀ ਕਰਾ ਦੇ ਤਿੰਨਾਂ ਜੋ ਆਤੇ ਵੀ ਇਹ ਫਸਲ ਜੇ ਐਸੇ ਮਿਲਾ ਦੀ ਲੇਕਿਨ ਹੁਣ ਜੇ ਐਸੇ ਬੜਾ ਹੀ ਇੱਕ ਟਾਈਮ ਹੁੰਦਾ ਸੰਭਲਣੇ ਰਾ ਕਿਉਂਕਿ ਗਰਮੀਆਂ ਦੇ ਮੌਸਮ 'ਚ ਆਹਰੇ ਸਜੇ ਝੁਲਸਾ ਰੋਗ ਹੈ ਜਾਂ ਮੁਰਝਾਨ ਰੋਗ ਹੈ ਜਾਂ ਪਾਊਡਰੀ ਮਿਡਿਊਲ ਹੈ ਇਹੜੀ ਕਈ ਸਾਰੀ ਬਿਮਾਰੀਆਂ ਸਹਿਜੇ ਆਹਦੀ ਫਸਲਾਂ ਜੋ ਲਗਾਈਆਂ
1: ਤਾਂ ਇਹੜਾ ਕਰਨਾ ਪਈ ਇਹਨਾਂ ਰੋਗਾਂ ਦੀ ਪਛਾਣ ਰੱਖਣੀ
0: ਹਨਾ
1: ਅਗਰ ਹਜੋਂਗੀ ਪਛਾਣ
0: ਤਾਂ
1: ਹੀ ਕਰੀ ਸਕਦੇ ਤੇ ਨਾ ਬਚਾਵ ਵੀ
0: ਤਾਂ
1: ਪਛਾਣ ਹੋਣਾ ਸਭ ਤੋਂ ਜ਼ਿਆਦਾ ਜ਼ਰੂਰੀ ਕਹਿੰਦੇ ਪਛਾਣ ਪਾਈ ਅੰਦਰ ਬੈਠੀ ਨੇ ਤਾਂ ਲੱਗਣੀ ਨਹੀਂ ਤੇ ਖੇਤਾਂ ਪੱਤੇ
0: ਜਾਣਾ ਜਾਣਾ ਪਾਉਣਾ ਬਿਲਕੁਲ
1: ਕਨੇ ਤੇ ਨਾ ਜੋ ਭਾਈ ਗਲਾਣੇ ਪਾਉਣਾ ਤੇ ਨਾ ਸੌਗੀ
0: ਵੀ
1: ਹੋਰ ਭਾਈ ਸ਼ਿਮਲਾ ਮਿਰਚ ਠੀਕ
0: ਠਾਕ ਹੈ
1: ਕਿ ਨਹੀਂ ਹਨਾ
0: ਬਿਲਕੁਲ ਤਾਂ ਦੇਖੋ ਅਗਰ ਆਹਾਂ ਗੱਲ ਕਰੀਏ ਸ਼ਿਮਲਾ ਮਿਰਚ 'ਚ ਜਿਹੜੀਆਂ ਝੁਲਸਾ ਰੋਗ ਲੱਗਿਆ ਨਾ ਤਾਂ ਇਸ 'ਚ ਤੀਆਂ ਤੋਂ ਬੋਲੇ ਵੀ ਪਛਾਣ ਜ਼ਰੂਰੀ ਹੈ ਤਾਂ ਕਿਆ ਹੋਵਾਂ ਵੀ ਇਸ 'ਚ ਕਿਆ ਹੁੰਦਾ ਹੈ ਜੇ ਹਰੇ ਫਸਲਾਂ ਰੇ ਪੱਤੀਆਂ ਹੀ ਹੈ ਜੇ ਫਸਲ ਹੈ ਹਰੀ ਸਹਿ ਪੱਤੀਆਂ ਜੇ ਐਸੇ ਪੂਰੇ ਧੱਬੇ ਦੇ 'ਚ ਪਾਉਣਾ ਹੋ ਜਾਂਦੇ ਪੱਤੀਆਂ ਜੇ ਸੁੱਕਣਾ ਲਈ ਪਾਉਂਦੀ ਕਹਿੰਦੇ ਸੀ ਇਸਦਾ ਸਜੇ ਫਲ ਆ ਯਾਨੀ ਕਿ ਸ਼ਿਮਲਾ ਮਿਰਚ ਦੀ ਅਗਰ ਗੱਲ ਕਰੀਏ ਤਾਂ ਸਹਿ ਸੜਨਾ ਸ਼ੁਰੂ ਹੋ ਜਾਂਦਾ ਹੈ ਨਾ
1: ਤਾਂ ਭਾਈ ਦੇਖਾਂ ਤਾਂ ਜੇ ਪੌਦਾ ਲਗਾਉਂਦੇ ਨਾ
0: ਤਾਂ
1: ਪਹਿਲੀ ਗੱਲ ਤਾਂ ਪੌਦਾ ਜੇ ਹੈ ਉਚਿਤ ਦੂਰੀ ਆਪ ਲਗਾਉਣਾ
0: ਲਗਾਉਣਾ
1: ਜੇ ਇਕੱਠੇ ਇਕੱਠੇ ਤੇ ਨਾ ਲਗਾਏ ਦਿੰਗੇ ਨਾ ਤਾਂ ਤੇ ਨਾ ਇੱਕੀ ਦੂਏ ਨੇ ਜੇ
0: ਖੁਰਾਕ ਖਾਣੀ ਤੇ ਨਾ ਬਿਲਕੁਲ
1: ਖੁਰਾਕ ਖਾਣੀ ਰੋਗ ਲਗਾਉਣੇ ਕਿਉਂ ਜੋ
0: ਅਰੇ ਸਹਿ ਤਾਂ ਲੱਗਣੇ ਲੱਗਣੇ ਜੇ ਲੱਗੀ ਗਿਆ ਉਹ ਬਿਮਾਰੀ
1: ਤਾਂ
0: ਇੱਕੀ ਦੂਏ ਨੇ ਲੱਗੀ ਜਾਂਦੀ
1: ਲੱਗੀ
0: ਔਰ ਅਗਰ ਇਕੱਠਾ ਇਕੱਠਾ ਵੀ ਲਗਾਉਂਗੇ ਤਾਂ ਇੱਕੀ ਜੋ ਖੁਰਾਕ ਹੈ ਨਹੀਂ ਮਿਲਣੀ ਦੂਏ ਜੋ ਵੀ ਪ੍ਰੋਪਰ ਨਹੀਂ ਮਿਲਣੀ
1: ਨਹੀਂ ਮਿਲਣੀ ਆਈ ਤਾਂ ਉਚਿਤ ਦੂਰੀ ਪਰ ਪੌਦਾ ਲਗਾਉਣਾ ਕਹਿੰਦੇ ਦੂਜੀ ਗੱਲ ਵੀ ਅਗਰ ਕੁਸੀ ਪੱਤੀ ਹੈ ਜੋ ਝੁਲਸਾ ਰੋਗ ਲਗਾ ਰਹੀ ਹੈ ਤਾਂ ਸੇ ਪੱਤੀ ਜੈਸੇ ਅਟੈਚ ਨਹੀਂ ਆਈ ਕਹਿੰਦੇ ਤੀਜੀ ਗੱਲ ਜਿਹੜੀ ਵੀ ਖੇਤਾਂ 'ਚ ਜੇ ਅਸੀਂ ਪਾਣੀ ਜਮ੍ਹਾਂ ਨਹੀਂ ਹੋਣੇ ਦੇਣ ਆਈ ਹੈ ਕਈ ਵਾਰੀ ਅਸੀਂ ਸੋਚਦੇ ਨਾ ਵੀ ਆਂ ਤੀਆਂ ਮੈਂ ਬੋਲੇ ਵੀ ਭਿਆਗਾ ਪਾਣੀ ਦਿੱਤੀ ਰਹਾ ਹੁੰਦਾ ਹੀ ਹੈ ਤਾਂ ਸੋਚਿਆ ਵੀ ਪਾਣੀ ਦਿੱਤੀ ਰਹਿੰਦੀ ਆ ਤਾਂ ਵੀ ਖਰਾ ਟੋਬਾ ਪਾ ਦਿੱਤੇ ਉਹ ਪਾਣੀ ਨੇ ਭਰੀ ਦਿੱਤੇ ਆ ਤਾਂ ਭਾਈ ਤੇਰਾ ਪਾਣੀ ਇਕੱਠਾ ਨਹੀਂ ਹੋਣੇ ਦੇਣਾ
0: ਨਹੀਂ ਹੋਣੇ ਦੇਣਾ ਬਿਲਕੁਲ ਠੀਕ ਆ ਔਰ ਇਹ ਤਾਂ ਗੱਲ ਕੀਤੀ ਹਾਂ ਸਹਿਜੇ ਥੀ ਝੁਲਸਾ ਰੋਗ ਕਰਨੇ ਇਸ ਦੇ ਕਰਨੇ ਥੀ ਮੁਰਝਾਨ ਰੋਗ ਹੈ ਨਾ ਤਾਂ ਇਸ 'ਚ ਕੀ ਹੁੰਦਾ ਹੁਣ ਨਾਂ 'ਤੇ ਪਤਾ ਲੱਗਦਾ ਵੀ ਇਸ 'ਚ ਮੁਰਝਾਨ 'ਚ ਕੀ ਹੁੰਦਾ ਕਿ ਪੌਦਾ ਜਿਹਾ ਆਉਂਦਾ ਹੈ ਜਿਹਾ ਮੁਰਝਾਈ ਜਾਂਦਾ ਇਕਦਮ ਹੀ ਹੈ ਨਾ ਅਚਾਨਕ ਜਿਹੜਾ ਲੱਗਦਾ ਜਾਂਦਾ ਹੈ ਬਿਲਕੁਲ ਕਮਜ਼ੋਰ ਹੋਈ ਆ ਕਿਉਂਕਿ ਕਿਆ ਹੁੰਦਾ ਤੀ ਇਸਦੀ ਸਹਿਜੇ ਜੜ੍ਹਾ ਹੀ ਨਾ ਸਹਿਜੇ ਐਸੇ ਕਮਜ਼ੋਰ ਹੋਈ ਮੁਰਝਾਈ ਜਾਂਦਾ ਦੇਖਾ ਪਈ ਜਿਹੜੀ ਗਰਮੀਆਂ 'ਚ ਜੇ ਹੈ ਨਾ ਅਗਰ ਤੁਸੀਂ ਮੁਰਝਾਨ ਰੋਗ ਤੇ ਆਪਣੀ ਸ਼ਿਮਲਾ ਮਿਰਚ ਜੋ ਬਚਾਉਣਾ ਚਾਹੁੰਦੇ ਆ ਤਾਂ ਇੱਕ ਤਾਂ ਜਲ ਨਿਕਾਸੀ ਅੱਛੀ ਰੱਖਣੀ ਹੈ ਕਿਨੇ ਰੋਗ ਮੁਕਤ ਬੀਜ ਜੇ ਆ ਸਹੀ ਪ੍ਰਯੋਗ ਕਰਨਾ ਦੇਖੋ ਇਹ ਜੋ ਬੜੇ ਤਾਲੀ ਜਹਾਂ ਕੋਈ ਵੀ ਕੰਮ ਕਰਾ ਦੇ ਕੋਈ ਵੀ ਫਸਲਾਂ ਦੇ ਸੰਬੰਧਿਤ ਜੋ ਹਮੇਸ਼ਾ ਇਹ ਖਿਆਲ ਰੱਖਣਾ ਚਾਹੀਦਾ ਵੀ ਜੋ ਵੀ ਪੌਦਾ ਲੈਣਾ ਜਾਂ ਜੋ ਵੀ ਬੀਜ ਲੈਣਾ ਸਹੀ ਇੱਕ ਤਾਂ ਰੋਗ ਮੁਕਤ ਹੋ ਦੂਜੀ ਗੱਲ ਕਿਆ ਹੈ ਨਾ ਇਸ 'ਚ ਕਿਸੇ ਵੀ ਪ੍ਰਕਿਰਿਆ ਚਾਹੇ ਕਰਾ ਦੇ ਤਾਂ ਫਸਲ ਚੱਕਰ ਜ਼ਰੂਰ ਲਓ ਕੰਨੇ ਕੰਨੇ ਕੋਈ ਵੀ ਬੀਜ ਆ ਤਿਸ ਤੋਂ ਉਪਚਾਰਿਤ
1: ਜ਼ਰੂਰ ਕਰਾ ਬਿਲਕੁਲ
0: ਹੈ ਨਾ ਅੱਛਾ ਹੁਣ ਕਿਆ ਹੈ ਕਿ ਇਸ 'ਚ ਇੱਕ ਪਾਊਡਰੀ ਮਡਿਊਲ ਵੀ ਕਰੀਨੇ ਇੱਕ ਸਮੱਸਿਆ ਬੜੀ ਵਾਰੀ ਆਉਂਦੀ
1: ਦਿਖਣਾ ਪੱਤੀਆਂ ਪਰ ਜਿਸ ਸਫੇਦ ਚੂਰਨ ਦਿਖਦਾ
0: ਹੀ ਹੈ ਤਦ ਇਸ ਵਿਚਾਰ ਕੁਛ ਨਹੀਂ ਹੈ ਇਸ ਜਿਹੜਾ ਵੀ ਹਵਾ ਅੱਛਾ ਆਹੰਦਾ ਜੀ ਐਸੇ ਆਵਾਗਮਨ ਹੋਣਾ ਚਾਹੀਦਾ ਔਰ ਇਹੜਾ ਨਹੀਂ ਹੈ ਵੀ ਜੀ ਥੱਲੇ ਤੋਂ ਫਸਲ ਕੋਈ ਹੋਰ ਲਗਾਈ ਤੀ ਇਸ ਦੇ ਬਾਅਦ ਜੇ ਐਸੇ ਕੋਈ ਤਨ ਲਗਾਈ ਤਿਆ ਜਾਂ ਕੋਈ ਛਾਇਆਦਾਰ ਜਗ੍ਹਾ ਹੋ ਤਾਂ ਇਹੜਾ ਨਹੀਂ ਥੋੜ੍ਹਾ ਖੁੱਲੀਏ 'ਚ ਕਹਿੰਦੇ ਹਵਾਦਾਰ ਜੀ ਐਸੇ ਹੋ ਔਰ ਨਮੀ 'ਤੇ ਜਰਾ ਜਿਹਾ ਬਚਣਾ ਚਾਹੀਦਾ ਜ਼ਿਆਦਾ ਨਮੀ ਹੋਊਗੀ ਤਾਂ ਕਿਆ ਹੋਣਾ ਖਰਾਬ ਹੋਈ ਜਾਣਾ ਔਰ ਸਜੇ ਕਦੀ ਇਹ ਲੱਗੇ ਕਿ ਪਾਊਡਰੀ ਮਡਿਊਲ ਟਾਈਪ 'ਚ ਤਾਂ ਇਸ 'ਚ ਹੋਈ ਗਿਆ ਚੂਰਨ ਤਾਂ ਹੈ ਤੀਆਂ ਜੇ ਪਹਿਲੇ ਗਲਾਇਆ ਨਾ ਵੀ ਪੱਤੇ ਕੱਢੀ ਲੈਣੇ
2: कने किसी खेतर च या किसी जमीन च दबाई लेने।
1: हाँ, कने एक बड़ा ही खतरनाक रोग आ, वायरस रोग।
2: अच्छा,
1: बच्चे खाली जो वायरस ना सुनते हैं ना,
2: सही है भी खतरनाक हो गया,
1: ज्यादा खतरनाक लगा फिर से ना। तो ये वायरस रोग जो है, इससे क्या होता है, पत्तियां जी ऐसे मुड़ने लगी जाती, पीली पे जाती, कने पौधा जो है ना रुकी जाता, इसकी बढ़वार बिल्कुल रुकी जाती, इसे बददा ही नहीं है पे।
2: बिल्कुल, तो देखो इस चीज़ का सबसे बड़ा एक कारण होता है, जो एक आंधी मक्खी है ना, विशेष रूप से है जो फल मक्खी है, तो सहज ऐसे इस पर जी ऐसे अटैक कर दी, और इससे क्या होता कि आंधे पौधे जी ऐसे बिल्कुल खराब हो जाते। और अगर आ जो ये कोई रोग मिला था तो इसका एक ही उपचार बड़ा जरूरी है, ताली जे फसल आंधी खत्म होइए तो पूरा खेत अच्छे तरीके ने साफ कर लेना। दूजी गल, ताली जे खेत साफ करना तो डा भी आड़ लगाई ने धुप्पा रखना, तो इससे कोई 5-6 दिन लगे ताकि जो भी कीटाणु बीमारी मिट्टी च आई गिरी हो सह भी दूर हो जाए, और से जे पौध रोगी आंदा है जे हो गिरा तो इसको तुरंत जो ऐसे कड्डी करने छड़ी देना चाहिए ताकि बाकी जो बीमारी ना लगे।
1: हाँ, तो इस सफेद मक्खी की तो तुम गल कर दे ने ना, तो ये एक कीट च भी आती है इस सफेद मक्खी जी, कहने मैं बोले भी वायरस रोग फैलाई दें आई, तो इस वास्ते अं पीले स्टिकी ट्रैप जैसे भी लगाई सकते, कहने खेत च जैसे अं खरपतवार बिल्कुल भी नहीं होने देना,
2: बिल्कुल भी नहीं होने देना। बिल्कुल, यानी कि अहां दे सजे फसल है इस च आते कुछ जो रोग भी लगते और कुछ कीट आए प्रकोप भी होंगे, से सारा जो असा जो ध्यान देना चाहिए कौन जे कीटा से संबंधित है और कौन जे से रोग।

0: ਰੋਗਾਂ ਦੇ ਸੰਬੰਧਿਤ ਹੈ। ਕਹਿੰਦੇ ਦੇਖਿਆ ਜਾਵੇ ਕਿ ਰੋਗ ਲੱਗੀ ਜਾਂਦੇ ਹਨ ਨਾ, ਤਾਂ ਇਹਨਾਂ ਰੋਗਾਂ ਤੇ ਬਚਾਵ ਵਾਸਤੇ ਜੇ ਅਸੀਂ ਕੁਛ ਹਾਂ ਜੋ ਸਾਵਧਾਨੀਆਂ ਜ਼ਰੂਰ ਵਰਤਣੀ ਚਾਹੀਦੀਆਂ ਹਨ, ਤੀਆਂ ਜੇ ਅੱਛੀ ਜਲ ਨਿਕਾਸੀ ਜੇ ਇਸੇ ਹੋਣੀ ਚਾਹੀਦੀ ਹੈ। ਦੇਖਾ ਗਰਮੀ 'ਚ ਕਿਆ ਹੁੰਦਾ ਨਾ, ਅਗਰ ਅਸੀਂ ਜ਼ਿਆਦਾ ਹੀ ਸਿੰਚਾਈ ਕਰੀ ਦਿੰਦੇ ਤਾਂ ਇਸ 'ਤੇ ਜੜ ਰੋਗ ਜੇ ਹੈ ਨਾ ਅਸੀਂ ਬੜੀ ਆਉਂਦੇ ਹੈ, ਤਾਂ ਖੇਤਾਂ 'ਚ ਪਾਣੀ ਨਹੀਂ ਜਮ੍ਹਾਂ ਹੋਣੇ ਦੇਣਾ। ਕਹਿੰਦੇ ਡ੍ਰਿਪ ਸਿੰਚਾਈ ਜੇ ਅਸੀਂ ਸਭ ਤੋਂ ਬਿਹਤਰ
1: ਬਿਹਤਰ ਬਿਲਕੁਲ। ਅੱਛਾ ਇਸ ਗੱਲ ਹੋਰ ਆਪਣਾ ਰੋਸ਼ਨੀ ਭੈਣ ਜੀ, ਤੁਸੀਂ ਗਲਾਇਆ ਨਾ ਵੀ ਪਾਣੀ ਜੇ ਅਸੀਂ ਖੜਾ ਨਹੀਂ ਹੋਣੇ ਦੇਣਾ, ਕਹਿੰਦੇ ਥੋੜ੍ਹਾ ਜਿਹੜਾ ਵੀ ਨਹੀਂ ਹੋ ਕਿ ਨਮੀ ਬਿਲਕੁਲ ਵੀ ਨਾ ਹੋ,
0: ਬਿਲਕੁਲ,
1: ਤਾਂ ਮਲਚਿੰਗ ਜ਼ਰੂਰ ਕਰਨੀ ਚਾਹੀਦੀ। ਔਰ ਮਲਚਿੰਗ 'ਚ ਕਿਆ ਹੁੰਦਾ ਕਿ ਮਿੱਟੀ 'ਚ ਜੇ ਅਸੀਂ ਜਿਤਨੀ ਚੀਜ਼ ਦੀ ਮਾਤਰਾ ਹੈ ਨਮੀ ਦੀ ਹੋਣੀ ਚਾਹੀਦੀ, ਸਹਿ ਬਰਕਰਾਰ ਰਹਿੰਦੀ, ਤਿਸ 'ਚ ਤਾਪਮਾਨ ਵੀ ਬਈ ਨਿਯੰਤਰਣ ਰਹਿੰਦਾ, ਖਰਪਤਵਾਰ ਵੀ ਤਿਸ 'ਚ ਘੱਟ ਉੱਠਦੇ, ਕਿਉਂਕਿ ਤਲੀ ਜੇ ਹੈ ਮਲਚਿੰਗ ਜੇ ਹੁੰਦੀ ਤਾਂ ਇਸਦਾ ਮਤਲਬ ਕਿਆ ਹੋਵਾ ਵੀ ਤੀਆਂ ਜੇ ਬੀਜ ਬਾਈ ਤਿਆ, ਬੀਜ ਤੋਂ ਬਾਅਦ ਜੇ ਅਸੀਂ ਥੋੜ੍ਹੀ ਬਹੁਤ ਅੰਕੁਰਿਤ ਹੋਈ ਗਈ ਤਾਂ ਆਹ ਕਿਆ ਕਰਦੇ ਆਪਣੇ ਕੋਈ ਕਾ ਕੋਈ ਪੱਤੀਆਂ ਕੋਈ ਤੀਆਂ ਜਿਹਾ ਦੇ ਚਰਾ ਖੜੂ ਹੋਇਆ ਸਹਿਤ ਇਸ ਪਰ ਵਿਛਾਈ ਲੈਂਦੇ। ਅਗਰ ਤਿਸ 'ਚ ਆਹ ਪਾਣੀ ਸਿੰਚਾਈ ਕਰੀ ਜਾਂਦੇ ਤਾਂ ਕਿਆ ਹੁੰਦਾ ਪਾਣੀ ਜੇ ਅਸੀਂ ਧੀਰੇ ਧੀਰੇ ਧੀਰੇ ਜੇ ਅਸੀਂ ਨਮੀ ਬਰਕਰਾਰ ਰੱਖਦਾ, ਜਿਹੜਾ ਨਹੀਂ ਵੀ ਹੁਣ ਪਾਇਆ ਕਿ ਨਿੱਧੇ ਬਾਅਦ ਘੰਟੇ ਬਾਅਦ ਦੇਖਿਆ ਉਹ ਹੋ ਜਾਣ ਤਾਂ ਪਾਣੀ
0: ਦਿੱਤਰੇ
1: ਨਹੀਂ ਤਾਂ ਬਿਲਕੁਲ ਡਰਾਈ ਹੋਈ ਆ।
0: ਬਿਲਕੁਲ ਮਲਚਿੰਗ 'ਚ ਕਿਆ ਨਾ ਵੀ ਉੱਪਰ ਵਾਲੀ ਸਤਹ ਹਜੇ ਮਤਲਬ ਅਸੀਂ ਪੱਤੀਆਂ ਪੁੱਤੀਆਂ ਵਿਛਾਈ ਰਹੀ ਮਲਚਿੰਗ ਕੀਤੀ ਰਹੀ ਤੀ ਹੈ ਸੁੱਕਣਾ, ਕਹਿੰਦੇ ਸਰ ਜੇ ਥੱਲੇ ਜ਼ਮੀਨ ਨੀ ਤੇ ਹਰੀ ਮਿੱਟੀ ਤੇ ਹਜੇ ਨਮੀ ਬਣੀ ਰਹੀ
1: ਰਹਿਣੀ
0: ਆਈ ਹੈ ਨਾ। ਸੋਗੀ ਸੋਗੀ ਆਹ ਜੋ ਜੀ ਹੈ ਨਾ ਖਾਦਾਂ ਵੀ ਸੰਤੁਲਿਤ ਹੀ ਪਾਉਣੀ ਚਾਹੀਦੀ ਹੈ, ਭਾਵੇਂ ਸੇ ਗੋਬਰ ਖਾਦ ਹੀ ਭਾਵੇਂ ਬਰਮੀ ਕੰਪੋਸਟ ਹੀ ਚਾਹੇ ਸੇ ਸੂਕਸ਼ਮ ਪੋਸ਼ਕ ਤੱਤਵ ਹੈ ਪੋਟਾਸ ਆ, ਅਗਰ ਅਸੀਂ ਜ਼ਿਆਦਾ ਮਾਤਰਾ 'ਚ ਜੀ ਐਸੇ ਕੋਈ ਵੀ ਖਾਦ ਦਿੰਦੇ ਹਨ, ਖਾਸ ਕਰ ਯੂਰੀਆ ਦੀ ਅਗਰ ਗੱਲ ਕਰੀਏ ਤਾਂ ਅਤਿਅਧਿਕ ਯੂਰੀਆ ਦੇਣੇ ਤੇ ਜੀ ਅਸੀਂ ਰੋਗ ਬੜੀ ਜਾਂਦੇ, ਜਬਕਿ ਹਜੇ ਆਹ ਜੈਵਿਕ ਖਾਦਾਂ ਹੁੰਦੀ ਨਾ ਤਿੰਨਾਂ ਇਤਨਾ ਫਰਕ ਨਹੀਂ ਪਾਉਂਦਾ, ਜ਼ਿਆਦਾ ਵੀ ਭੇਜ ਜਾਂਗੀ
1: ਤਾਂ ਵੀ ਕੋਈ ਚੱਕਰ ਨਹੀਂ। ਪਰ ਇਹ ਜੇ ਰਸਾਇਣਾਂ ਦੀ ਤੁਸੀਂ ਗੱਲ ਕੀਤੀ, ਯੂਰੀਆ ਦੀ ਗੱਲ ਕੀਤੀ, ਇਹ ਜ਼ਰੂਰ ਖਰਾਬ ਕਰਾਏ। ਅੱਛਾ ਬਿਮਾਰੀ ਹੋ ਰਹੀ ਤਾਂ ਇਸ ਤੋਂ ਘੱਟ ਨਹੀਂ ਕਰਦੀ, ਬੜਾਈ
0: ਦਿੰਦੀ।
1: ਕਹਿੰਦੇ ਦੂਜੀ ਗੱਲ ਕਿ ਐਸਾ ਜੇ ਮਿੱਟੀ ਦੀ ਉਰਵਰਕਤਾ ਹੈ, ਮਿੱਟੀ ਦਾ ਐਸਾ ਜੇ ਇੱਕ ਗੁਣ ਹੈ, ਇਸ ਵੀ ਖਤਮ ਕਰਦੀ ਮਹਾਰਾਜ ਹੈ, ਤਾਂ ਵੀ ਕੋਸ਼ਿਸ਼ ਇਹ ਕਰਨੀ ਚਾਹੀਦੀ ਵੀ ਜੈਵਿਕ ਖੇਤੀ ਅਪਣਾਉਣ, ਟਾਈਮਾਂ ਟਾਈਮਾਂ ਪਰ ਜੇ ਐਸੇ ਪਾਣੀ ਦੀ ਨਿਕਾਸੀ, ਟਾਈਮਾਂ ਟਾਈਮਾਂ ਪਰ ਜੇ ਐਸੇ ਬਰਮੀ ਕੰਪੋਸਟ ਦਾ ਇਸ 'ਚ ਸਾਰਾ ਯੋਗਦਾਨ ਸਾਰਾ ਕਰਦੇ ਰਹਿਣ। ਔਰ ਸਿੰਚਾਈ ਦੀ ਵਿਵਸਥਾ ਜੇ ਐਸੇ ਦੁਪਹਿਰੇ ਨਹੀਂ ਕਰਨੀ, ਸਵੇਰੇ ਕਹਿੰਦੇ ਸ਼ਾਮੀ ਕਰਨੀ, ਔਰ ਦੁਪਹਿਰਾਂ 'ਚ ਤਾਂ ਬਿਲਕੁਲ ਨਹੀਂ ਕਰਨਾ
0: ਹੈ ਨਾ। ਅਗਰ ਬੜੀ ਗਰਮੀ ਹੋਵੇ ਤਾਂ ਇਹ ਸ਼ੈੱਡ ਨੈੱਟ ਦਾ ਜੇ ਐਸੇ ਵੀ ਪ੍ਰਯੋਗ ਕਰੀ ਸਕਦੇ
1: ਪ੍ਰਯੋਗ ਕਰੀ ਸਕਦੇ। ਪਰ ਇੱਕ ਗੱਲ ਧਿਆਨ ਰੱਖਣੀ ਸਿੰਚਾਈ ਕਰਦੀ ਵਾਰੀ ਨਾ, ਜਾਂ ਤਾਂ ਹਲੇ ਕੋਈ ਟੈਂਕ ਟੁੰਕ ਹੋ ਇਸ 'ਚ ਜੇ ਪਾਣੀ ਇਕੱਠਾ ਹੋਈ ਰਹੋ, ਚਾਹੇ ਬਰਖਾ ਦਾ ਪਾਣੀ ਹੋ ਤਾਂ ਬਹੁਤ ਵੀ ਵਧੀਆ, ਕਹਿੰਦੇ ਖੂਹ ਖਾਤਰੀਆਂ ਰਹੋ ਜਾਂ ਖੱਡਾ ਨਾਲੇ ਰਹੋ ਤਾਂ ਵੀ, ਲੇਕਿਨ ਜਿਹੜਾ ਨਹੀਂ ਜੀ ਵੀ ਆਹਰੇ ਘਰ ਨਲਕਾ ਲੱਗੀ ਰਹਾ, ਪਾਣੀ ਲੱਗੀ ਰਹਾ, ਪਾਣੀ ਜੇ ਅਸੀਂ ਹੁਣ ਗਰਮੀ ਤੋਂ ਤੁਹਾਨੂੰ ਪਤਾ ਕਿਤਨੀ ਕਿੱਲਤ ਹੀ, ਤਾਂ ਪਾਣੀ ਦਾ ਬਚਾਵ ਕਰਨਾ ਜ਼ਰੂਰ ਪੀਣੇ ਵਾਲੇ ਪਾਣੀ ਦਾ। ਕਹਿੰਦੇ ਜਿਹੜਾ ਨਹੀਂ ਹੈ ਜੀ ਵੀ ਆਹ ਥੋੜ੍ਹਾ ਭਾਈ ਪਾਣੀ ਆਏ ਰਹਾ ਤਾਂ ਵੀ ਚਲੋ ਜੀ ਕੰਨੇ ਕੰਨੇ ਸਿੰਚਾਈ ਵੀ ਕਰਦੇ,
0: ਨਲਕੇ ਵਾਲੀ ਪਾਣੀ ਤੇ ਨਾ ਆਹ ਜਿਹੀਆਂ ਵੀ ਸਿੰਚਾਈ ਨਹੀਂ ਕਰਨੀ
1: ਚਾਹੀਦੀ,
0: ਕਿਉਂਕਿ ਇਸ ਵਿੱਚ ਨਾ ਦਵਾਈਆਂ ਪੈ ਰਹੀ ਹੁੰਦੀਆਂ, ਪਰ ਹੈ ਪਾਣੀ ਜੇ ਅਸੀਂ ਪੌਦਿਆਂ ਵਾਸਤੇ ਸਹੀ ਨਹੀਂ ਹੁੰਦਾ।
1: ਤਾਂ ਇਹ ਕੁਛ ਅਗਰ ਅਸੀਂ ਸਾਵਧਾਨੀਆਂ ਵਰਤੀਏ ਔਰ ਜੈਵਿਕ ਤਰੀਕੇ ਨੇ ਅਗਰ ਅਸੀਂ ਯੋਗ ਨਿਯੰਤਰਣ ਕਰੀਏ ਤਾਂ ਹੋਰ ਵੀ ਜ਼ਿਆਦਾ ਫਾਇਦਾ ਹੁੰਦਾ ਨਾ। ਤਾਂ ਜੈਵਿਕ ਆਹੇ ਚਾਹੇ ਖੇਤੀਬਾੜੀ ਦੀ ਗੱਲ ਕਰੀਏ ਚਾਹੇ ਰੋਗ ਨਿਯੰਤਰਣ ਦੀ ਗੱਲ ਕਰੀਏ ਤਾਂ ਇਹ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੁੰਦਾ, ਤਾਂ ਕਿ ਆਹਾਂ ਦੀ ਸੱਜੇ ਖੇਤੀਬਾੜੀ ਹੈ ਇਸ 'ਚ ਅੱਛੀ ਫਸਲ ਮਿਲੇ, ਅੱਛਾ ਪੁਆਜਾ ਮਿਲੇ ਔਰ ਗੁਣਵੱਤਾ ਜੇ ਅਸਰ ਇਸ 'ਚ ਬਣੀ ਰਹੀ ਰਹੇ।
0: ਬਿਲਕੁਲ, ਕਹਿੰਦੇ ਜੈਵਿਕ ਤਰੀਕਿਆਂ ਚਾਹੇ ਨੀਮ ਦਾ ਘੋਲ ਇਸਤੇਮਾਲ ਕਰ ਸਕਦੇ, ਜੀਵ ਅੰਮ੍ਰਿਤ ਕਰ ਸਕਦੇ, ਗੋਮੂਤਰ ਆਧਾਰਿਤ ਕੋਈ ਵੀ ਘੋਲ ਅਤੇ ਸੋ ਲੈ ਸਕਦੇ ਹਨ, ਇਸ 'ਤੇ ਮਿੱਟੀ ਦਾ ਸਵਸਥ ਵੀ ਬਣਿਆ ਰਹਿੰਦਾ, ਕਹਿੰਦੇ ਰੋਗ ਜੈਸੇ ਵੀ ਘੱਟ ਲੱਗਦੇ ਹਨ।
1: ਬਿਲਕੁਲ, ਤਾਂ ਬਸ ਇਹੀ ਹੈ, ਕਦੀ ਵੀ ਕੋਈ ਵੀ ਕੰਮ ਕਰਨਾ ਤਾਂ ਬੜੇ ਸ਼ੁਰੂਆਤ 'ਚ ਕੋਸ਼ਿਸ਼ ਕਰਨੀ ਕਿ ਬੀਜ ਲਓ ਬਿਲਕੁਲ ਪ੍ਰਮਾਣਿਤ ਲਓ, ਕਿਉਂਕਿ ਆਪਣੇ ਜਿਤਨੇ ਵੀ ਅਨੁਮੋਦਿਤ ਦੁਕਾਨਾਂ ਹੀ ਹੈ ਤਿੰਨਾਂ 'ਤੇ ਲੈਣਾ ਚਾਹੀਦਾ, ਫਸਲ ਚੱਕਰ ਜ਼ਰੂਰ ਅਪਣਾਉਣਾ ਚਾਹੀਦਾ ਸਾਂਝੋ। ਕਹਿੰਦੇ ਖੇਤਰਾਂ 'ਚ ਜੇ ਅਸੀਂ ਨਿਯਮਿਤ ਰੂਪ 'ਤੇ ਬਈ ਗੱਲਬਾਤ ਕਰੋ, ਨਿਗਰਾਨੀ ਕਰੋ, ਗਲਾਓ ਬੋਲੋ, ਹੈ ਨਾ ਜੀ।
0: ਬਿਲਕੁਲ, ਕੋਈ ਸੰਕਰਮਿਤ ਪੌਦਾ ਤਾਂ ਤੁਸੀਂ ਹਟਾਈ ਦੇਣਾ, ਕਹਿੰਦੇ ਖੇਤਾਂ 'ਚ ਖਰਪਤਵਾਰ ਨਹੀਂ ਵੱਢਣੇ ਦੇਣੇ ਹਨ, ਤਾਂ ਇਸ ਤਰੀਕੇ ਨੇ ਅਗਰ ਅਸੀਂ ਜੇ ਅਸੀਂ ਸਾਰੇ ਕੰਮਕਾਰ ਕਰੀਏ ਨਾ, ਤਾਂ ਗਰਮੀਆਂ 'ਚ ਅਸੀਂ ਸ਼ਿਮਲਾ ਮਿਰਚਰੀ ਅੱਛੀ ਫਸਲ ਜੇ ਅਸੀਂ ਲਈ ਸਕਦੇ, ਕਹਿੰਦੇ ਨਜ਼ਰ ਰੋਗਾਂ 'ਤੇ ਵੀ ਬਚਾਈ ਸਕਦੇ
1: ਹਾਂ। ਰੋਸ਼ਨੀ ਭੈਣ ਜੀ, ਸਿਰਫ ਸ਼ਿਮਲਾ ਮਿਰਚ ਹੀ ਨਹੀਂ ਬਲਕਿ ਜੋ ਵੀ ਆਸਰੀ ਫਸਲ ਹੈ, ਚਾਹੇ ਜਿਸ ਵੀ ਫਸਲ ਦੀ ਅਸੀਂ ਗੱਲ ਕਰਦੇ, ਅਗਰ ਇਹਨਾਂ ਸਾਰੀਆਂ ਚੀਜ਼ਾਂ ਜੋ ਆਹ ਦੇਖਭਾਲ ਕਰੀਏ ਤੇ ਇਸ 'ਚ ਕੰਮ ਕਰੀਏ, ਤਾਂ ਬਈ ਮੈਨੂੰ ਨਹੀਂ ਲੱਗਦਾ ਕਿ ਆਹ ਜੋ ਕੋਈ ਨੁਕਸਾਨ ਹੋਊਗਾ, ਜਾਂ ਹਜੇ ਮਿਹਨਤ ਕੀਤੀ ਆਹ ਸਜੇ ਫਸਲ ਲਗਾ ਰਹੀ ਤਿਸ ਤੋਂ ਕੋਈ ਨੁਕਸਾਨ ਹੋ ਜਾਣਾ ਨਾ।
0: ਜੀ ਬਿਲਕੁਲ, ਕੋਈ ਨੁਕਸਾਨ ਨਹੀਂ ਹੋਣਾ ਹੀ ਹੈ ਆ, ਕਨੇ ਹੁਣ ਤੁਸੀਂ ਬੈਠਾ ਪਾਣੀ ਤਾਂ ਬਿਹਤਰ ਆ, ਤੂੰ ਹਜੇ ਉਹ ਚਾਹ ਪੀਣੀ।
1: ਨਾ ਨਾ ਹੁਣ ਨਹੀਂ, ਆਪ ਤਾਂ ਦੇਖੋ ਜਿਹੜਾ ਨਾ ਹੁਣ ਟਾਈਮ ਹੋਈ ਚੱਲ ਰਿਹਾ ਤਾਂ ਘਰਾਂ ਵੀ ਜਾਣਾ, ਤਾਂ ਹੁਣ ਮੈਨੂੰ ਜਾ ਮਹਾਰਾਜ।
0: ਚਲੋ ਠੀਕ ਆ ਭਾਈ ਜੀ।

ਪੀ ਸ਼ਰੋਤੋ ਇਹ ਤਾਂ ਖੇਤੀਬਾੜੀ ਕਾਰਜਕ੍ਰਮ ਚ ਸੁਣਿਆ ਪਿਆਰਾ ਜਿਹਾ ਲੋਕ ਗੀਤ ਕਹਿੰਦੇ ਹੁਣ ਤੁਹਾਨੂੰ ਸਾਰਿਆਂ ਜੋ ਜਾਣਕਾਰੀ ਦਿੰਦੇ ਹਨ ਕ੍ਰਿਸ਼ੀ ਉਪਜ ਮੰਡੀ ਸਮਿਤੀ ਹਮੀਰਪੁਰ ਤੇ ਪ੍ਰਾਪਤ ਫਲਾਂ ਕਹਿੰਦੇ ਸਬਜ਼ੀਆਂ ਦੇ ਥੋਕ ਬਾਜ਼ਾਰ ਭਾਅ ਦੀ ਤਾਂ ਸਾਰ ਤੇ ਪਹਿਲੇ ਗੱਲ ਕਰੀਏ ਆਲੂ ਦੀ ਤਾਂ ਆਲੂ ਪ੍ਰਤੀ ਕਿਲੋ ਰਿਹਾ 8-13 ਰੁਪਏ ਆਲੂ ਪਹਾੜੀ ਪ੍ਰਤੀ ਕਿਲੋ ਰਿਹਾ 14-16 ਰੁਪਏ ਪਿਆਜ਼ ਪ੍ਰਤੀ ਕਿਲੋ ਰਿਹਾ 20-22 ਰੁਪਏ ਗੋਭੀ ਇਹ ਗੱਲ ਕਰੀਏ ਤਾਂ ਗੋਭੀ ਪ੍ਰਤੀ ਕਿਲੋ ਰਹੀ 35-45 ਰੁਪਏ ਸ਼ਿਮਲਾ ਮਿਰਚ ਪ੍ਰਤੀ ਕਿਲੋ ਰਹੀ 28-30 ਰੁਪਏ ਘੀਆ ਪ੍ਰਤੀ ਕਿਲੋ ਰਿਹਾ 15-20 ਰੁਪਏ ਭਿੰਡੀ ਇਹ ਗੱਲ ਕਰੀਏ ਤਾਂ ਭਿੰਡੀ ਪ੍ਰਤੀ ਕਿਲੋ ਰਹੀ 20-25 ਰੁਪਏ ਟਿੰਡਾ ਪ੍ਰਤੀ ਕਿਲੋ ਰਿਹਾ 20-25 ਰੁਪਏ

ਕੁੱਤਾ ਪ੍ਰਤੀ ਕਿਲੋ ਰਿਹਾ 30 ਰੁਪਏ। ਪਾਲਕ ਹੈ ਗੱਲ ਕਰੀਏ ਤਾਂ ਪਾਲਕ ਪ੍ਰਤੀ ਕਿਲੋ ਰਿਹਾ 40 ਤੇ 45 ਰੁਪਏ। ਧਨੀਆ ਪ੍ਰਤੀ ਕਿਲੋ ਰਿਹਾ 70 ਤੇ 80 ਰੁਪਏ। ਟਮਾਟਰ ਪ੍ਰਤੀ ਕਿਲੋ ਰਿਹਾ 14 ਤੇ 15 ਰੁਪਏ। ਰਾਮਾ ਤੋਰੀ ਪ੍ਰਤੀ ਕਿਲੋ ਰਹੀ 40 ਤੇ 45 ਰੁਪਏ। ਹਰੀ ਮਿਰਚ ਹੈ ਗੱਲ ਕਰੀਏ ਤਾਂ ਹਰੀ ਮਿਰਚ ਪ੍ਰਤੀ ਕਿਲੋ ਰਹੀ 40 ਤੇ 50 ਰੁਪਏ। ਨਿੰਬੂ ਪ੍ਰਤੀ ਕਿਲੋ ਰਿਹਾ 80 ਤੇ 85 ਰੁਪਏ। ਬੈਂਗਣ ਪ੍ਰਤੀ ਕਿਲੋ ਰਿਹਾ 28 ਤੇ 30 ਰੁਪਏ। ਤਾਂ ਇਹ ਤਾਂ ਜਾਣਕਾਰੀ ਦਿੱਤੀ ਸਬਜ਼ੀਆਂ ਦੇ ਥੋਕ ਬਾਜ਼ਾਰ ਭਾਅ ਦੀ। ਹੁਣ ਗੱਲ ਕਰਦੇ ਹਨ ਫਲਾਂ ਦੇ ਥੋਕ ਬਾਜ਼ਾਰ ਭਾਅ ਦੀ। ਅਨਾਰ ਪ੍ਰਤੀ ਕਿਲੋ ਰਿਹਾ 180 ਤੇ 210 ਰੁਪਏ। ਮੌਸਮੀ ਪ੍ਰਤੀ ਕਿਲੋ ਰਹੀ 95 ਤੇ 100 ਰੁਪਏ। ਅਨਾਨਾਸ ਪ੍ਰਤੀ ਕਿਲੋ ਰਿਹਾ 50 ਰੁਪਏ। ਅਮਰੂਦ ਪ੍ਰਤੀ ਕਿਲੋ ਰਿਹਾ 125 ਤੇ 130 ਰੁਪਏ। ਮਾਲਟਾ ਪ੍ਰਤੀ ਕਿਲੋ ਰਿਹਾ 150 ਰੁਪਏ। ਤਰਬੂਜ ਪ੍ਰਤੀ ਕਿਲੋ ਰਿਹਾ 12 ਤੇ 15 ਰੁਪਏ। ਖਰਬੂਜਾ ਪ੍ਰਤੀ ਕਿਲੋ ਰਿਹਾ 22 ਤੇ 32 ਰੁਪਏ। ਆਮ ਸਫੇਦਾ ਪ੍ਰਤੀ ਕਿਲੋ ਰਿਹਾ 70 ਤੇ 75 ਰੁਪਏ। ਆਮ ਤੋਤਾ ਪ੍ਰਤੀ ਕਿਲੋ ਰਿਹਾ 50 ਰੁਪਏ। ਪਲਮ ਪ੍ਰਤੀ ਕਿਲੋ ਰਹੀ 180 ਤੇ 200 ਰੁਪਏ। ਖੁਮਾਨੀ ਪ੍ਰਤੀ ਕਿਲੋ ਰਹੀ 110 ਤੇ 120 ਰੁਪਏ। ਤਾਂ ਭਈ ਕਿਸਾਨ ਕਨੇ ਬਾਗਵਾਨ ਭਾਈ ਭੈਣੋ, ਇਹ ਥਾ ਕ੍ਰਿਸ਼ੀ ਉਪਜ ਮੰਡੀ ਸਮਿਤੀ ਹਮੀਰਪੁਰ ਤੇ ਪ੍ਰਾਪਤ ਫਲਾਂ ਕਨੇ ਸਬਜ਼ੀਆਂ ਦੇ ਥੋਕ ਬਾਜ਼ਾਰ ਭਾਵ ਦਾ ਵਿਵਰਣ ਜੋ ਕਿ ਇਹ ਤੁਹਾਂ ਸਾਰਿਆਂ ਨੇ ਸਾਂਝਾ ਕੀਤਾ। ਤਾਂ ਹੁਣ ਇਨ੍ਹਾਂ ਹੀ ਜਾਣਕਾਰੀਆਂ ਸੌਗੀ ਅੱਜ ਦਾ ਇੱਕ ਕਾਰਜਕ੍ਰਮ ਖੇਤੀਬਾੜੀ ਹੁਣ ਇੱਥੇ ਸੰਪੰਨ ਹੁੰਦਾ ਆ। ਦੋ ਅਨੁਮਤੀ, ਨਮਸਕਾਰ।

ਰੌਣਕਾਂ ਗ੍ਰਾਹੀ ਦੀਆਂ ਕਾਰਜਕ੍ਰਮ ਸੁਣਨੇ ਵਾਲੇ ਆਪਣੇ ਸਾਰੇ ਸ਼ਰੋਤਿਆਂ ਦਾ ਇਹ ਕਾਰਜਕ੍ਰਮ ਚ ਬੜਾ ਬੜਾ ਸਵਾਗਤ ਕਰਦੇ ਹਨ ਪੀ ਕਾਰਜਕ੍ਰਮ ਮੈਂ ਰੌਣਕਾਂ ਗ੍ਰਾਹੀ ਦੀਆਂ ਇਸ ਕਾਰਜਕ੍ਰਮ ਚ ਅਸੀਂ ਰੌਣਕਾਂ ਲਗਾਉਂਦੇ ਹਨ ਪਿਆਰੇ ਪਿਆਰੇ ਲੋਕ ਗੀਤਾਂ ਸੌਗੀ ਕਹਿੰਦੇ ਸੌਗੀ ਸੌਗੀ ਤੁਹਾਨੂੰ ਨੇ ਸਾਂਝਾ ਕਰਦੇ ਹਨ ਬੜੀ ਮਹੱਤਵਪੂਰਨ ਜਾਣਕਾਰੀਆਂ ਤਾਂ ਅੱਜ ਦੇ ਇਸ ਕਾਰਜਕ੍ਰਮ ਚ ਇਹ ਗੱਲਬਾਤ ਕਰਨੀ ਹੈ ਪ੍ਰਕਿਰਤੀ ਦੇ ਬਾਰੇ ਚ ਕਿ ਪ੍ਰਕਿਰਤੀ ਤੇ ਅਸੀਂ ਕਿਹੜੀ ਕਿਹੜੀ ਚੀਜ਼ਾਂ ਸਿੱਖੀ ਸਕਦੇ ਹਨ ਪ੍ਰਕਿਰਤੀ ਤੇ ਅਸੀਂ ਕਿਆ ਕਿਆ ਲਈ ਸਕਦੇ ਹਨ ਕਹਿੰਦੇ ਪ੍ਰਕਿਰਤੀ ਵਾਸਤੇ ਅਸੀਂ ਕਿਆ ਕਿਆ ਕਰ ਸਕਦੇ ਹਨ ਕਿਉਂਕਿ ਦੇਖਾ ਕਿਸੇ ਵੀ ਗਾਓ ਜੋ ਸੁੰਦਰ ਬਣਾਉਂਦੇ ਹਨ ਤਿੱਥੀ ਦੇ ਪ੍ਰਾਕਿਰਤਿਕ ਨਜ਼ਾਰੇ ਪ੍ਰਕਿਰਤੀ ਦੀ ਸੁੰਦਰਤਾ ਉੱਥੇ ਪੇੜ ਪੌਦੇ ਪਸ਼ੂ ਪਕਸ਼ੀ ਕਹਿੰਦੇ ਨਦੀ ਨਾਲੇ ਪਹਾੜ ਇਹ ਸਾਰੀ ਚੀਜ਼ਾਂ ਜਿਹੀਆਂ ਗਾਓ ਚ ਤੁਹਾਨੂੰ ਦਿਖਣੋ ਮਿਲੀ ਆਣੀ ਇਹ ਨਜ਼ਾਰੇ ਹਰ ਕੋ ਦਾ ਮਨ ਜਿਹਾ ਸੇ ਮੋਹ ਲੈਂਦੇ ਹਨ ਕਹਿੰਦੇ ਪ੍ਰਕਿਰਤੀ ਜੇ ਸ਼ਰੋਤਾਓ ਸੰਸਾਰ ਤੇ ਵੱਡੀ ਆਉਂਦੀ ਸ਼ਿਕਸ਼ਕ ਵੀ ਕਿਉਂਕਿ ਇਹ ਆਹਾ ਮਾਨਵਾ ਜੋ ਧੈਰਯ ਸਿਖਾਉਂਦੀ ਸਹਿਣਸ਼ੀਲਤਾ ਸਿਖਾਉਂਦੀ ਕਹਿੰਦੇ ਸੌਗੀ ਸਿਖਾਉਂਦੀ ਨਿਸਵਾਰਥ ਭਾਵ ਕਹਿੰਦੇ ਨਿਰੰਤਰ ਅੱਗੇ ਵੜਨਾ ਇਸ ਦੇ ਇਲਾਵਾ ਜੇ ਪ੍ਰਕਿਰਤੀ ਦੱਸਦੀ ਕਿ ਜੀਵਨ ਚ ਕਈ ਤਰ੍ਹਾਂ ਦੇ ਸੰਕਟ ਆਉਂਦੇ ਹਨ ਤੇ ਇਹਨਾਂ ਦਾ ਸਾਹਮਣਾ ਕਰਨਾ ਆ ਕਹਿੰਦੇ ਜੀਵਨ ਚ ਕਿੰਨਾ ਸੰਤੁਲਨ ਬਣਾਉਣਾ ਆ ਇਹ ਸਾਰੀ ਚੀਜ਼ਾਂ ਜਿਹੀਆਂ ਪ੍ਰਕਿਰਤੀ ਤੇ ਇਹ ਸਿੱਖੀ ਸਕਦੇ ਹਨ ਦੇਖਾ ਵੀ ਆਸ ਪਾਸ ਦੇ ਪੇੜ ਪੌਦੇ ਦਿਖਦੇ ਕੋਈ ਛੋਟੇ ਛੋਟੇ ਕਹਿੰਦੇ ਕੋਈ ਇਤਨੇ ਵੱਡੇ ਵੱਡੇ ਪੇੜ ਹੋ ਚੁੱਕੇ ਹਨ ਕਿ ਨਜ਼ਰ ਜਾਂਦੇ ਲੱਗਦਾ ਕਿ ਆਸਮਾਨ ਛੂਹਦੇ ਹਨ ਤੇ ਇਹ ਪੇੜ ਪੌਦੇ 21 ਦਿਨਾਂ ਚ ਨਹੀਂ ਬਣਦੇ ਧੀਰੇ ਧੀਰੇ ਪਤਝੜ ਬਸੰਤ ਦਾ ਇੰਤਜ਼ਾਰ ਕਰੀ ਕਰਨੇ ਹਰ ਮੌਸਮ ਚ ਉਹਨਾਂ ਪਰਿਸਥਿਤੀਆਂ ਨੇ ਲੜੀ ਕਰਨੇ ਇਹ ਨਿਰੰਤਰ ਜੇ ਸਹਿ ਆਪਣੇ ਆਪ ਜੋ ਸੁਰੱਖਿਅਤ ਰੱਖਦੇ ਹਨ ਉਹਨਾਂ ਚੀਜ਼ਾਂ ਤੇ ਉਭਰਦੇ ਹਨ ਕਹਿੰਦੇ ਇੰਤਜ਼ਾਰ ਕਰਦੇ ਹਨ ਅਗਲੇ ਮੌਸਮ ਦਾ ਬਸੰਤ ਦਾ ਤੇ ਇੰਜ ਉਹ ਸਿਖਾਉਂਦਾ ਆ ਪੇੜ ਕੀ ਵੀ ਕਿਸੇ ਵੀ ਅੱਛੇ ਕੰਮ ਵਾਸਤੇ ਸਮੇਂ ਲੱਗਦਾ ਆ ਜੀਵਨ ਚ ਮੁਸ਼ਕਿਲ ਆਉਂਦੀਆਂ ਚਾਹੇ ਸੇ ਮਨੁੱਸ਼ ਆ ਪ੍ਰਕਿਰਤੀ ਆ ਜੀਵ ਜੰਤੂ ਏ ਉਹਨਾਂ ਮੁਸ਼ਕਿਲਾਂ ਤੇ ਸਿੱਖੀ ਕਰਨੇ ਧੈਰਯ ਰੱਖੀ ਕਰਨੇ ਸੰਯਮ ਰੱਖੀ ਕਰਨੇ ਇਹ ਆਪਣੇ ਜੀਵਨ ਚ ਅੱਗੇ ਵੜੀ ਸਕਦੇ ਹਨ ਧਰਤੀ ਪਰ ਇਹ ਮਨੁੱਸ਼ ਬੜੀ ਸਾਰੀ ਚੀਜ਼ਾਂ ਜੇ ਸਹਿ ਸਿੱਖਦੇ ਹਨ ਪ੍ਰਕਿਰਤੀ ਹਨ ਜੋ ਕਿਤਨਾ ਕੁਛ ਸਿਖਾ ਦੇ ਫੂਲ ਪੱਤੇ ਹਰ ਕੁਛ ਚੀਜ਼ਾਂ ਦੱਸਦੇ ਹਨ ਵੀ ਸਹਿਣਸ਼ੀਲਤਾ ਤਿਆਗ ਨਿਸਵਾਰਥਤਾ ਨਦੀਆਂ ਗੱਲ ਕਰੇ ਝਰਨੇ ਗੱਲ ਕਰੇ ਤਾਂ ਦੇਖੇ ਆਪਣਾ ਪਾਣੀ ਖੁਦ ਨੀ ਪੀਂਦੇ ਪ੍ਰਕਿਰਤੀ ਹਮੇਸ਼ਾ ਦੂਸਰੇ ਦੀ ਭਲਾਈ ਕਰਦੀ ਹੈ ਨਿਸਵਾਰਥ ਭਾਵ ਨੇ ਜੋ ਹਰ ਵਕਤ ਕੁਛ ਨਾ ਕੁਛ ਦੇ ਦੀ ਆਉਂਦੀ ਭਲਾਈ ਤਈ ਆਉਂਦੇ ਖਾਣ ਪਾਣ ਤਈ ਆਉਂਦਾ ਜੀਵਨ ਨਿਰਵਹਿਨ

ਕਦੇ ਸਕਸ਼ਮ ਨਹੀਂ ਹੁੰਦਾ ਹਰ ਕਾਰਜ ਜੋ ਕਰਨੇ ਤਾਈਂ। ਹਰ ਕੋਈ ਇੱਕ ਦੂਜੇ ਪਰ ਕੁਸੀ ਨਾ ਕੁਸੀ ਕਾਰਜ ਤਾਈਂ ਨਿਰਭਰ ਹਾਂ, ਤਾਂ ਏਕਤਾ ਕਨੇ ਸਹਿਯੋਗ ਜਿਹਾ ਸੇ ਮਾਨਵ ਜੀਵਨ 'ਚ ਬੜਾ ਜ਼ਿਆਦਾ ਜ਼ਰੂਰੀ ਆ। ਅੱਗੇ ਗੱਲ ਕਰਦੇ ਹਨ ਆਤਮ ਵਿਸ਼ਵਾਸ ਕਨੇ ਨਿਰੰਤਰਤਾ ਦੀ। ਕਿ ਸੂਰਜ ਰੋਜ਼ ਸਹੀ ਸਮੇਂ ਪਰ ਉੱਗਦਾ, ਰਾਤ ਹਮੇਸ਼ਾ ਸਹੀ ਸਮੇਂ ਪਰ ਹੁੰਦੀ, ਤਾਂ ਪ੍ਰਕਿਰਤੀ ਅੰਜੋ ਸਿਖਾਉਂਦੀ ਕਿ ਚਾਹੇ ਕਿਤਨੀ ਮੁਸ਼ਕਿਲਾਂ ਕਹਿਣੀ ਹੋਣ ਪਰ ਅੰਜ ਪੂਰੀ ਨਿਸ਼ਠਾ ਨੇ ਆਪਣਾ ਕੰਮ ਕਰਨਾ ਆ। ਪ੍ਰਕਿਰਤੀ ਇਨਸਾਨ ਜੋ ਜੀਵਨ ਸ਼ਾਂਤੀਪੂਰਨ ਤਰੀਕੇ ਨੇ ਢੰਗ ਨੇ ਜੀਣਾ ਸਿਖਾਉਂਦੀ ਹੈ। ਪ੍ਰਕਿਰਤੀ ਇੱਕ ਗਹਿਰੀ ਬੁੱਧੀਮਤਾ ਹੈ ਜਿਹੋ ਕਿ ਇਹ ਅਕਸਰ ਨਜ਼ਰ ਅੰਦਾਜ਼ ਕਰਦੇ, ਲੇਕਿਨ ਜਾਲੂ ਤੂੰ ਜੋ ਸਮੇਂ ਮਿਲੋ ਥੋੜਾ ਪ੍ਰਕਿਰਤੀ ਜੋ ਨਿਹਾਰਾ ਇਸਦੇ ਨਜ਼ਾਰੇ ਜੋ ਨਿਹਾਰਾ ਕਨੇ ਕੁਛ ਗੁਣ ਪ੍ਰਕਿਰਤੀ ਦੇ ਆਪਣੇ ਅਪਣਾਉਣੇ ਦੀ ਕੋਸ਼ਿਸ਼ ਕਰਾਂ, ਕਿਉਂਕਿ ਇਹ ਤੁਹਾਡੀ ਯਾਤਰਾ 'ਚ ਇੱਕ ਸਹੀ ਮਾਰਗ ਦਰਸ਼ਕ ਜਿਹਾ ਸਾਬਿਤ ਹੁੰਦੀ ਹੈ। ਇੱਕ ਇਹ ਮਾਰਗ ਦਰਸ਼ਨ ਕਰਦੀ ਆ ਆਪਣੀ ਜੀਵਨ ਯਾਤਰਾ ਦਾ। ਫੁੱਲਾਂ ਜੋ ਨਰਮ ਰਹਿਣਾ ਸਿਖਾਉਂਦੇ ਤਾਂ ਜਾਨਵਰ ਅੰਜੋ ਦਿਆਲੂ ਹੋਣਾ, ਪਕਸ਼ੀ ਵੀ ਅੰਜੋ ਸਿਖਾਉਂਦੇ ਹਨ ਕਿ ਉਡਾਨ ਆਪਣੇ ਸੁਪਨੇ ਦੀ ਕਿੰਨਾ ਪਲ ਪਲ ਜਿਹਾ ਸੇ ਭਰਦੇ ਰਹਿਣਾ ਆ। ਇਹ ਸਾਰਾ ਆਸਮਾਨ ਤੁਹਾਡਾ ਹੀ ਆ, ਬਸ ਜ਼ਰੂਰਤ ਹੁੰਦੀ ਥੋੜਾ ਟਾਈਮ ਨਿਕਾਲਣੇ ਦੀ, ਇਹਨਾਂ ਚੀਜ਼ਾਂ ਨੂੰ ਸਮਝਣਾ, ਰੁਕਣਾ। ਹਮੇਸ਼ਾ ਇਹ ਭਾਗ ਦੌੜ 'ਚ ਰਹਿੰਦੇ, ਪਰ ਇਹ ਪੁਲੀ ਆਉਂਦੇ ਕਿ ਆਉਂਦੇ ਆਸ ਪਾਸ ਕਿਤਨੀ ਕੁਛ ਜੋ ਸਿੰਪਲ ਜਿਹੀ ਚੀਜ਼ਾਂ ਹੀ ਆ ਨਾ, ਸਾਨੂੰ ਕਿਤਨਾ ਕੁਛ ਸਿਖਾਈ ਸਕਦੀਆਂ ਹੀ ਆ। ਬਸ ਜ਼ਰੂਰਤ ਹੀ ਕੁਛ ਸ਼ਾਂਤ ਪਲ ਨਿਕਾਲਣੇ, ਪ੍ਰਕਿਰਤੀ 'ਚ ਬੈਠਣਾ, ਆਪਣੇ ਆਪ 'ਚ ਪਹਿਚਾਣਨਾ, ਆਪਣੀ ਖੂਬੀਆਂ ਜੋ ਤਲਾਸ਼ਣਾ, ਆਪਣੀ ਖਾਮੀਆਂ ਪਰ ਕੰਮ ਕਰਨਾ। ਸ਼ਰੋਤਾ, ਪ੍ਰਕਿਰਤੀ ਆਹ ਮਨੁੱਖ ਨੂੰ ਸਿਖਾਉਂਦੀ ਹੈ ਕਿ ਹਰ ਪਰਿਸਥਿਤੀ 'ਚ ਅਡਿਗ ਰਹਿਣਾ ਆ, ਜੀਵਨ 'ਚ ਬਦਲਾਵ ਆਉਣਾ ਸੁਭਾਵਿਕ ਆ। ਜਿੰਨਾ ਮੌਸਮ ਬਦਲਦੇ ਤਿੰਨੇ ਕਠਿਨਾਈਆਂ ਵੀ ਆਉਂਦੀਆਂ ਜਾਂਦੀਆਂ ਰਹਿੰਦੀਆਂ ਜੀਵਨ 'ਚ, ਜਿੰਨਾ ਮੌਸਮ ਬਦਲਿਆ ਕਠਿਨਾਈਆਂ ਵੀ ਬੀਤੀ ਜਾਂਦੀਆਂ ਹੀ ਆ। ਸ਼ਰੋਤਾ, ਪ੍ਰਕਿਰਤੀ 'ਤੇ ਬੜੇ ਸਾਰੇ ਜੀਵਨ ਮੁੱਲ ਜੋ ਕਿ ਇਹ ਸਿੱਖੀ ਸਕਦੇ ਹਨ, ਤਾਂ ਕਾਰਜਕ੍ਰਮ 'ਚ ਉਹਨਾਂ ਦੇ ਬਾਰੇ 'ਚ ਵੀ ਇਹ ਗੱਲ ਕਰਨੀ ਹੈ। ਪ੍ਰਤੀਖਾ ਜਾਣਕਾਰੀਆਂ ਸੌਗੀ ਸੌਗੀ ਮਨੋਰੰਜਨ ਵੀ ਜ਼ਰੂਰੀ ਆ। ਤਾਂ ਕਾਰਜਕ੍ਰਮ 'ਚ ਮਿਲੀ ਨੇ ਸੁਣਦੇ ਹਨ ਇਹ ਪਿਆਰਾ ਜਿਹਾ ਲੋਕ ਗੀਤ।